ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਜਿਸ ਦਾ ਵਿਸ਼ਾ ਹੋਏਗਾ ਸਮਾਜਕ ਕਦਰਾਂ ਕੀਮਤਾਂ, ਤੇ ਵਾਰਤਾਕਾਰ ਹੋਣਗੇ ਅਮਰਜੀਤ ਸਿੰਘ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਲੋਕ ਗੀਤ। ਤੇ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਗੱਲ ਕਰਦੇ ਹਾਂ ਕੰਨਿਆ ਭਰੂਣ ਹੱਤਿਆ ਬਾਰੇ। ਸਾਡੀ ਭਾਰਤੀ ਸੰਸਕ੍ਰਿਤੀ ਵਿੱਚ ਕੁੜੀਆਂ ਨੂੰ ਤੇ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ। ਨਵਰਾਤਰੇ ਅਤੇ ਦੇਵੀ ਜਾਗਰਣ ਵੇਲੇ ਕੁੜੀਆਂ ਦੀ ਪੂਜਾ ਕਰਨ ਦੀ ਪਰੰਪਰਾ ਬਹੁਤ ਮਸ਼ਹੂਰ ਹੈ। ਸਾਡੇ ਧਾਰਮਿਕ ਗ੍ਰੰਥ ਵੀ ਔਰਤਾਂ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ। ਪਰ ਅੱਜ ਵੀ ਉਸੇ ਭਾਰਤ ਵਿੱਚ ਕੁੜੀਆਂ ਨੂੰ ਉਹਨਾਂ ਦੀ ਮਾਂ ਦੇ ਗਰਭ ਵਿੱਚ ਮਾਰਨ ਦੀ ਸ਼ਰਮਨਾਕ ਪ੍ਰਥਾ ਜਾਰੀ ਹੈ। ਕੰਨਿਆ ਭਰੂਣ ਹੱਤਿਆ ਵਰਗੇ ਘਨੌਣੇ ਪਾਪ ਨੇ ਸਾਨੂੰ ਸਭਿਅਕ ਸੰਸਾਰ ਦੇ ਸਾਹਮਣੇ ਸ਼ਰਮਸਾਰ ਕਰ ਦਿੱਤਾ ਹੈ। ਕੰਨਿਆ ਭਰੂਣ ਹੱਤਿਆ ਦੇ ਕਈ ਕਾਰਨ ਨੇ। ਧੀਆਂ ਨਾਲੋਂ ਪੁੱਤਰਾਂ ਨੂੰ ਤਰਜੀਹ, ਪੈਸੇ ਦਾ ਲਾਲਚ, ਦਾਜ ਪ੍ਰਥਾ ਅਤੇ ਕੁੜੀਆਂ ਦੀ ਪਰਵਰਿਸ਼ ਅਤੇ ਸੁਰੱਖਿਆ ਵਿੱਚ ਮੁਸ਼ਕਲਾਂ ਨੇ ਵੀ ਇਸ ਘਨੌਣੀ ਪ੍ਰਥਾ ਨੂੰ ਹਵਾ ਦਿੱਤੀ ਹੈ। ਦਾਜ ਮੰਗਣ ਵਾਲਿਆਂ ਨੇ ਵੀ ਇਸ ਸਮੱਸਿਆ ਨੂੰ ਵਧਾ ਦਿੱਤਾ ਹੈ। ਝੂਠੇ ਹੰਕਾਰ ਦੇ ਪ੍ਰਦਰਸ਼ਨ ਕਾਰਨ ਕੁੜੀਆਂ ਦਾ ਵਿਆਹ ਆਮ ਪਰਿਵਾਰਾਂ ਲਈ ਇੱਕ ਬੋਝ ਬਣ ਗਿਆ ਹੈ। ਇਸ ਕਰਕੇ ਇਸ ਅਪਰਾਧ ਦੇ ਕਈ ਮਾੜੇ ਪ੍ਰਭਾਵ ਵੇਖੇ ਜਾ ਸਕਦੇ ਨੇ। ਡਾਕਟਰ

0: विज्ञान विच तरक्की दे कारण अल्ट्रासाउंड मशीनां इह निर्धारित कर सकदियां हन कि भ्रूण कुड़ी है जां मुंडा। जेकर इह कुड़ी है तां माड़े इरादियां वाले लोकां ने डाक्टरां दी मदद नाल उसदा गर्भपात करवा दित्ता है। इस निंदन योग व्यवहार दे माड़े प्रभाव स्पष्ट हन। देश दे कई राज्यां विच कुड़ियां अते मुंडियां दा अनुपात चिंताजनक तौर ते घटिया है। कुड़ियां दी घाट कारण बहुत सारे नौजवान अणव्याहे रह रहे हन। जे हर कोई सिर्फ पुत्र चाहुंदा है तां धीआं कित्थों आणगियां? व्याह किवें होणगे? वंश किवें जारी रहेगा? इक समां आएगा जदों जीवन भी खत्म हो जाएगा। इह बहुत मंदभागा है कि औरतां भी इस गंभीर पाप लई सहमत हन। कन्या भ्रूण हत्या नूं रोकण लई सरकार ने लिंग निर्धारण नूं अपराध घोषित कीता है अते सख्त सजा दी व्यवस्था कीती है। फिर भी इह प्रथा गुप्त रूप विच जारी है। डाक्टर अते परिवारक मैंबर दोवें इस विच सहयोग करदे हन। इह समस्या उदों ही हल हो सकदी है जदों लोक कुड़ियां प्रति हीण भावना नूं खत्म करन अते पुत्रां अते धीआं विचकार कोई भेदभाव ना करन। कन्या भ्रूण हत्या भारतीय समाज ते एक थब्बा है जो लोग इस घनौने पाप विच किसी भी तरह नाल सहयोग करदे हन। उन्हां नूं समाज विचों बाहर कढ देना चाहीदा है अते उन्हां विरुद्ध सख्त कानून बनाए जाने चाहीदे हन। कन्या भ्रूण हत्या मनुखता विरुद्ध अपराध है। सो सानूं सारिआं नूं समझना चाहीदा है कि धीआं देश दी दौलत हन। उन्हां दी रक्षा करना सारे भारतीयां दा फर्ज़ है। ओह पुत्रां तों घट महत्वपूर्ण नहीं हन। परिवार अते देश दे विकास विच उन्हां दा योगदान पुत्रां नालों भी वड्डा है। इस लई उन्हां दी रक्षा दे नाल नाल उन्हां नूं सिखियत करना भी जरूरी है। कन्या भ्रूण हत्या नूं सानूं सब नूं मिल के रोकना पवेगा ते उन्हां दे भविख नूं उज्ज्वल बनाना पवेगा। ते आओ हुण सुनदे हां इक वार्ता जिस दा विशा है समाजक कदरां कीमतां ते वार्ताकार ने अमरजीत सिंह।
1: समाजक कदरां कीमतां समाज विच रहिंदे होए ओह आदर्श ते विश्वास हन जिन्हां नूं समाज स्वीकार करदा है ते इह कदरां कीमतां मनुखी व्यवहार अते रिश्तियां नूं दिशा दिंदे हन। सौखे अखरां विच समझो तां इमानदारी, इज्जत, सहयोग, प्यार इह समाजक कदरां कीमतां ने जिहड़ियां समाज व्यवस्था एकता ते स्थिरता बनाउण रखण च खास भूमिका निभाउंदियां हन। सिक्ख्या, परिवार ते सभ्याचार दे राहीं इह आदर्श पीढ़ी दर पीढ़ी चलदे हन ते एक चंगे समाज दी नींह रखदे हन। दरअसल समाजक कदरां कीमतां ओह मानदंड हन जिन्हां दे द्वारा किसी कारज व्यवहार जां विचार नूं सही जां गलत ठहराया जांदा है। ਇਹ ਕਦਰਾਂ ਕੀਮਤਾਂ ਮਨੁੱਖ ਨੂੰ ਸਮਾਜ ਵਿਚਰਨਾ ਸਿਖਾਉਂਦੀਆਂ ਨੇ। ਸਾਡੇ ਭਾਰਤ 'ਚ ਵੱਖ ਵੱਖ ਭਾਸ਼ਾਵਾਂ, ਧਰਮਾਂ, ਜਾਤਾਂ ਦੇ ਲੋਕ ਰਹਿੰਦੇ ਹਨ। ਸਮਾਜਕ ਕਦਰਾਂ ਕੀਮਤਾਂ ਇਹਨਾਂ ਵਿਭਿੰਨਤਾਵਾਂ ਵਿੱਚ ਇੱਕ ਰੂਪਤਾ ਲਿਆਉਂਦੀਆਂ ਨੇ, ਸਾਂਝ ਪਾਉਂਦੀਆਂ ਨੇ। ਇਹ ਕਦਰਾਂ ਕੀਮਤਾਂ ਮਾਂ ਪਿਓ ਤੋਂ ਬੱਚਿਆਂ ਨੂੰ ਮਿਲਦੀਆਂ ਹਨ ਅਤੇ ਸਿੱਖਿਆ ਪ੍ਰਾਪਤ ਕਰਦੇ ਹੋਏ ਅਧਿਆਪਕਾਂ ਤੋਂ ਕਈ ਚੰਗੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ, ਜਿਸ ਨਾਲ ਇਮਾਨਦਾਰੀ, ਅਨੁਸ਼ਾਸਨ, ਹਮਦਰਦੀ, ਮਿੱਠਾ ਬੋਲਣਾ ਆਦਿ ਗੁਣ ਵਿਕਸਿਤ ਹੁੰਦੇ ਹਨ ਅਤੇ ਇਹ ਅਭਿਆਸ ਨਾਲ ਹੀ ਗੁਣ ਸਮਾਜ ਦੇ ਨਿਯਮ ਬਣ ਜਾਂਦੇ ਨੇ, ਜਿਸ ਨਾਲ ਸਮਾਜ ਵਿਵਸਥਾ ਕਾਇਮ ਹੁੰਦੀ ਹੈ। ਸਮਾਜਿਕ ਕਦਰਾਂ ਕੀਮਤਾਂ ਉਹ ਅਸੂਲ ਹਨ ਜਿਸ ਨਾਲ ਮਨੁੱਖ ਅਤੇ ਸਮਾਜ ਦੀ ਕੀਮਤ ਤੈਅ ਹੁੰਦੀ ਹੈ ਕਿ ਕੋਈ ਮਨੁੱਖ ਜਾਂ ਸਮਾਜ ਕਿੰਨਾ ਕੁ ਸਭਿਆ ਹੈ, ਸਮਝਦਾਰ ਹੈ, ਸਹੀ ਹੈ, ਕਿੰਨੀ ਕੁ ਉੱਚੀ ਸੋਚਦਾ ਹੈ। ਮਨੁੱਖ ਦੇ ਖਾਣ ਪੀਣ, ਲਿਖਣ ਬੋਲਣ, ਹੱਸਣ ਗਾਉਣ, ਸਵਾਗਤ ਕਰਨ, ਸਤਿਕਾਰ ਕਰਨ, ਯਾਨੀ ਹਰ ਥਾਂ 'ਤੇ ਇਹਨਾਂ ਕਦਰਾਂ ਕੀਮਤਾਂ ਦਾ ਮੁੱਲ ਪੈਂਦਾ ਹੈ। ਇਹ ਸਾਡੇ ਵਿਵਹਾਰ ਨੂੰ ਚੰਗਾ ਬਣਾਉਣ ਦਾ ਰਾਹ ਵਿਖਾਉਂਦੀਆਂ ਨੇ, ਸਾਡੇ ਚਰਿੱਤਰ ਦਾ ਨਿਰਮਾਣ ਕਰਦੀਆਂ ਨੇ। ਪੁਰਾਣੇ ਸਮੇਂ 'ਚ ਜਿਹੜੀਆਂ ਰੂੜੀਆਂ, ਰੀਤੀ ਰਿਵਾਜ, ਨਿਯਮ ਬਣੇ ਉਹ ਕਦਰਾਂ ਕੀਮਤਾਂ ਹੀ ਸਨ ਜਿਹੜੀਆਂ ਹਰ ਕਾਲ 'ਚ ਮਨੁੱਖ ਨੂੰ ਸਮਾਜਕ ਵਾਤਾਵਰਣ 'ਚ ਰਹਿਣ ਦੀ ਕਲਾ ਸਿਖਾਉਂਦੀਆਂ ਰਹੀਆਂ। ਮੁੱਢਲੇ ਤੌਰ 'ਤੇ ਮਨੁੱਖ ਸਮਾਜ ਵਿੱਚ ਕੀ ਚਾਹੁੰਦਾ ਹੈ? ਸ਼ਾਂਤੀ, ਨਿਆਂ, ਸਹਿਣਸ਼ੀਲਤਾ, ਆਨੰਦ, ਇਮਾਨਦਾਰੀ, ਸਮੇਂ ਦਾ ਪਾਬੰਧ, ਨਿਸ਼ਚੈ ਆਦਿ, ਅਤੇ ਇਹੀ ਮਨੁੱਖ ਨੂੰ ਨਾਗਰਿਕ ਦਾ ਚਰਿੱਤ ਬਣਾਉਂਦੇ ਨੇ ਅਤੇ ਫਿਰ ਰਾਸ ਦਾ ਚਰਿੱਤ ਨਿਰਮਾਣ ਹੁੰਦਾ ਹੈ, ਰਾਸ ਸ੍ਰੇਸ਼ਟ ਬਣਦਾ ਹੈ। ਜਨਮ ਦੇ ਸਮੇਂ ਬੱਚਾ ਭਾਵੇਂ ਨੈਤਿਕ ਨਹੀਂ ਹੁੰਦਾ ਹੈ ਪਰ ਉਸ 'ਚ ਕੋਈ ਤੇਰ ਮੇਰ ਦੀ ਭਾਵਨਾ ਵੀ ਨਹੀਂ ਆਉਂਦੀ, ਪਰ ਜਿਉਂ ਜਿਉਂ ਹੀ ਉਹ ਵੱਡਾ ਹੁੰਦਾ ਹੈ ਉਹ ਪਰਿਵਾਰ ਤੋਂ ਹੀ ਮਾੜਾ ਚੰਗਾ, ਸਹੀ ਗਲਤ ਦਾ ਗਿਆਨ, ਸਮਾਜਿਕ ਪਰੰਪਰਾਵਾਂ, ਦਇਆ, ਝੂਠ

ਸੱਚ ਸਿੱਖਦਾ ਹੈ। ਇੱਥੇ ਪਰਿਵਾਰ ਭਾਵੇਂ ਛੋਟਾ ਹੈ ਜਾਂ ਸੰਯੁਕਤ ਵੱਡਾ ਪਰਿਵਾਰ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪਰਿਵਾਰ ਦੀ ਪਿਛੋਕੜ, ਮੌਜੂਦਾ ਹਾਲਾਤ, ਟੁੱਟਦੇ ਚੁੱਟਦੇ ਪਰਿਵਾਰ, ਹਰ ਬਦਲਦੀ ਸਥਿਤੀ ਬੱਚੇ ਦੇ ਸੰਸਕਾਰਾਂ ਵਿਚਾਰਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਹ ਪ੍ਰਭਾਵ ਸਮਾਜਿਕ ਕਦਰਾਂ ਕੀਮਤਾਂ ਉੱਤੇ ਪੈਂਦੇ ਨੇ। ਬੱਚਾ ਪਰਿਵਾਰ ਵਿੱਚ ਜੋ ਸਿੱਖਦਾ ਹੈ ਉਹ ਹੀ ਸਮਾਜ ਵਿੱਚ ਕਰਦਾ ਹੈ। ਮੀਡੀਆ ਦਾ ਯੁੱਗ ਹੈ, ਸੰਘਰਸ਼ ਦਾ ਯੁੱਗ ਹੈ, ਮਨੋਵਿਗਿਆਨ ਦਾ ਯੁੱਗ ਹੈ। ਇਸ ਸਮੇਂ 'ਚ ਕਿੰਨੇ ਬਦਲਾਵ ਆਉਂਦੇ ਨੇ, ਕਿਹੋ ਜਿਹਾ ਸਲਾਹ ਮਿਲਦੀਆਂ ਨੇ, ਨੈਤਿਕਤਾ ਦਾ ਕਿੰਨਾ ਮੁੱਲ ਪੈਂਦਾ ਹੈ, ਇਹ ਸਾਰੇ ਤੱਤ ਰਲ ਕੇ ਤੈਅ ਕਰਦੇ ਨੇ ਕਿ ਮਨੁੱਖ ਕਿੰਨੀ ਕੁ ਕਦਰਾਂ ਕੀਮਤਾਂ ਦਾ ਮਾਲਕ ਹੈ। ਇਹ ਸੱਚ ਹੈ ਕਿ ਭੌਤਿਕ ਪ੍ਰਵਿਰਤੀ ਹੋਣ ਕਰਕੇ ਸਮਾਜਿਕ ਕਦਰਾਂ ਕੀਮਤਾਂ ਦਾ ਮੁੱਲ ਘਟਿਆ ਹੈ। ਸਵਾਰਥੀ ਹੋਣਾ, ਮਕਾਰੀ, ਹਮਦਰਦੀ ਨਾ ਰੱਖਣਾ, ਧੋਖਾਧੜੀ, ਕਿਸੇ ਦੀ ਜਾਇਦਾਦ ਹੜਪ ਲੈਣੀ, ਰਾਹ ਚੱਲਦੇ ਚੀਜ਼ਾਂ ਨੂੰ ਖੋਹ ਲੈਣਾ, ਚੋਰੀ, ਖਾਦ ਪਦਾਰਥ 'ਚ ਮਿਲਾਵਟ ਕਰਨੀ, ਝੂਠ ਫਰੇਬ ਆਦਿ ਬੁਰਾਈਆਂ ਆ ਜਾਣ ਕਰਕੇ ਸਮਾਜਿਕ ਕਦਰਾਂ ਕੀਮਤਾਂ ਤਾਰ ਤਾਰ ਹੋਈਆਂ ਨੇ। ਰਿਸ਼ਤਿਆਂ 'ਚ ਦਰਾਰਾਂ ਆਈਆਂ ਨੇ, ਪੁਰਾਣੇ ਆਦਰਸ਼ ਵਿਸ਼ਵਾਸਾਂ ਦਾ ਪਤਨ ਹੋ ਰਿਹਾ ਹੈ। ਸੇਵਾ, ਆਪਣਾਪਨ, ਪਰੋਪਕਾਰ ਦੇ ਭਾਵ ਖਤਮ ਹੁੰਦੇ ਜਾ ਰਹੇ ਨੇ। ਪੈਸੇ ਦੀ ਅੰਨੀ ਤੋੜ ਨੇ ਸਮਾਜਿਕ ਕਦਰਾਂ ਕੀਮਤਾਂ ਘਟਾ ਦਿੱਤੀਆਂ ਨੇ। ਇਹ ਮਨੁੱਖੀ ਸੱਭਿਆਚਾਰ ਲਈ ਵੱਡੀ ਚਿੰਤਾ ਦਾ ਵਿਸ਼ੇ ਹੈ। ਅੱਜ ਮਨੁੱਖ ਉਹਨਾਂ ਹਾਲਾਤਾਂ 'ਚ ਆ ਗਿਆ ਹੈ ਜਿੱਥੇ ਉਹਨੂੰ ਸੰਸਕਾਰਾਂ ਅਤੇ ਸਮਾਜਿਕ ਸਰੋਕਾਰਾਂ ਦੇ ਪ੍ਰਤੀ ਸਮਰਪਣ ਦੀ ਲੋੜ ਹੈ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਮਾਜਿਕ ਕਦਰਾਂ ਕੀਮਤਾਂ ਵਾਲਾ ਮਨੁੱਖ ਹਮੇਸ਼ਾ ਚੰਗੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਵਿਸ਼ਵਾਸ ਦੇ ਕਾਬਲ ਬਣਦਾ ਹੈ, ਉਸਦਾ ਹਰ ਥਾਂ 'ਤੇ ਸਵਾਗਤ ਕੀਤਾ ਜਾਂਦਾ ਹੈ। ਕਦਰਾਂ ਕੀਮਤਾਂ ਸਾਨੂੰ ਸਾਡੇ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੋਵਾਂ ਨੂੰ ਸਕਾਰਾਤਮਕ ਦਿਸ਼ਾ ਦੇਣ 'ਚ ਮਦਦ ਕਰਦੀਆਂ ਨੇ। ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ 'ਚ ਜੇਕਰ ਚੰਗੇ ਸੰਸਕਾਰ ਪੈ ਜਾਣ ਤਾਂ ਉਹ ਜ਼ਿੰਦਗੀ ਭਰ ਨਾਲ ਚੱਲਦੇ ਨੇ। ਮਨੁੱਖ ਅਨੁਸ਼ਾਸਨ 'ਚ ਰਹਿੰਦਾ ਹੋਇਆ ਜ਼ਿੰਮੇਦਾਰ ਅਤੇ ਇਮਾਨਦਾਰ ਬਣਦਾ ਹੈ, ਪਰ ਮੰਦਭਾਗੀ ਗੱਲ ਇਹ ਹੈ ਕਿ ਕਦਰਾਂ ਕੀਮਤਾਂ ਨੂੰ ਸਿਖਾਉਣ ਲਈ ਅੱਜ ਵੱਡਿਆਂ ਕੋਲ ਸਮਾਂ ਨਹੀਂ ਹੈ। ਦੌੜ ਭਾਈ ਦੀ ਦੁਨੀਆ 'ਚ ਅਸੀਂ ਬਸ ਦੂਜਿਆਂ ਨੂੰ ਹਰਾਉਣ ਲਈ ਅਗਾਂਹ ਤਾਂ ਲੰਘਦੇ ਜਾ ਰਹੇ ਹਾਂ, ਪਰ ਕਦਰਾਂ ਕੀਮਤਾਂ ਗੁਆਉਂਦੇ ਜਾ ਰਹੇ ਹਾਂ। ਮਾਂ ਪਿਓ ਸਿਰਫ਼ ਸਕੂਲਾਂ ਅਤੇ ਅਧਿਆਪਕਾਂ 'ਤੇ ਨਿਰਭਰ ਹਨ, ਪਰ ਜੇ ਕਿਸੇ ਮਨੁੱਖ ਕੋਲ ਕਦਰਾਂ ਕੀਮਤਾਂ ਨਹੀਂ ਹਨ ਤਾਂ ਪੜ੍ਹਾਈ ਦਾ ਵੀ ਕੋਈ ਲਾਭ ਨਹੀਂ। ਕਦਰਾਂ ਕੀਮਤਾਂ ਇੱਕ ਕਿਸਮ ਦੇ ਗੁਣ ਹਨ ਜਿਹੜੇ ਮਨੁੱਖ ਨੂੰ ਗੁਣਵਾਨ ਬਣਾਉਂਦੇ ਹਨ। ਇਹਨਾਂ ਗੁਣਾਂ ਦਾ ਹੋਣਾ ਮਨੁੱਖ ਲਈ ਬਹੁਤ ਮਹੱਤਵ ਰੱਖਦਾ ਹੈ। ਉਹ ਇਸ ਲਈ ਕਿ ਮਨੁੱਖ ਆਪਣੇ ਸੁਭਾਅ ਅਤੇ ਵਿਵਹਾਰ ਕਰਕੇ ਹੀ ਹਰਮਨ ਪਿਆਰਾ ਬਣਦਾ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਜੋ ਫੈਸਲੇ ਕਰਦੇ ਹਾਂ ਉਹ ਕਾਫੀ ਹੱਦ ਤਾਈਂ ਸਾਡੀਆਂ ਕਦਰਾਂ ਕੀਮਤਾਂ ਦੇ ਆਧਾਰ 'ਤੇ ਹੁੰਦੇ ਨੇ ਅਤੇ ਇਹ ਗੁਣ ਨਾ ਸਿਰਫ ਸਾਡੇ ਪਰਿਵਾਰ, ਸਾਡੇ ਸੰਗਠਨ, ਸਾਡੇ ਸਮਾਜ ਦੇ ਨਾਲ ਨਾਲ ਸਾਡੇ ਦੇਸ਼ ਨੂੰ ਵੀ ਪ੍ਰਭਾਵਿਤ ਕਰਦੇ ਨੇ। ਦੂਜੇ ਪਾਸੇ ਜਿਸ ਮਨੁੱਖ ਕੋਲ ਕਦਰਾਂ ਕੀਮਤਾਂ ਦੀ ਕਮੀ ਹੈ ਉਹ ਇਸ ਵਿੱਚ ਫੇਲ ਹੋ ਜਾਏਗਾ ਅਤੇ ਲੋਕ ਭਲਾਈ ਦੀ ਥਾਂ 'ਤੇ ਲੋਕਾਂ ਲਈ ਇੱਕ ਸਮੱਸਿਆ ਪੈਦਾ ਕਰ ਸਕਦਾ ਹੈ। ਸਮਾਜਿਕ ਕਦਰਾਂ ਕੀਮਤਾਂ ਵਿੱਚ ਇਮਾਨਦਾਰੀ, ਸ਼ਿਸ਼ਟਾਚਾਰ, ਧੀਰਜ, ਖਿਮਾ, ਸਹਾਇਤਾ, ਏਕਤਾ, ਇੱਜ਼ਤ, ਪ੍ਰੇਮ, ਸੱਚਾਈ, ਸਮਰਪਣ, ਇਹ ਸਾਰੇ ਰਲ ਕੇ ਮਨੁੱਖ ਨੂੰ ਨਿਮਰ ਬਣਾਉਂਦੇ ਨੇ। ਇਹ ਕਦਰਾਂ ਕੀਮਤਾਂ ਮਨੁੱਖਾਂ ਦੀ ਸ਼ਖਸੀਅਤ ਵਿੱਚ ਝਲਕਦੀਆਂ ਨੇ ਅਤੇ ਅਜਿਹੀ ਸ਼ਖਸੀਅਤ ਨੂੰ ਸਾਰੇ ਸਲਾਮ ਕਰਦੇ ਨੇ, ਭਾਵੇਂ ਨੌਕਰੀ ਹੋਵੇ, ਵਪਾਰ ਜਾਂ ਨਿੱਜੀ ਰਿਸ਼ਤੇ। ਚੰਗੀਆਂ ਕਦਰਾਂ ਕੀਮਤਾਂ ਵਾਲੇ ਮਨੁੱਖ ਉੱਤੇ ਸਾਰਿਆਂ ਦੀ ਨਜ਼ਰ ਹੁੰਦੀ ਹੈ, ਸਭ ਨੂੰ ਇਹੋ ਜਿਹੇ ਮਨੁੱਖ ਦੀ ਭਾਲ ਹੁੰਦੀ ਹੈ। ਸਮਾਜਿਕ ਕਦਰਾਂ ਕੀਮਤਾਂ ਸਮਾਜ ਵਿੱਚ ਸੋਚਣ ਅਤੇ ਕੰਮ ਕਰਨ ਦੇ ਆਦਰਸ਼ ਤਰੀਕੇ ਨੂੰ ਦਰਸਾਉਂਦੀਆਂ ਨੇ। ਚੰਗੇ ਸੰਸਕਾਰਾਂ ਵਾਲਾ ਮਨੁੱਖ ਸਕਾਰਾਤਮਕ ਸੋਚ ਰੱਖਦਾ ਹੈ ਅਤੇ ਪਿਆਰ ਅਤੇ ਆਨੰਦ ਫੈਲਾਉਂਦਾ ਹੈ। ਉਹ ਦੂਜਿਆਂ ਦੀ ਲੋੜ ਬਾਰੇ ਵਿਚਾਰ ਕਰਦਾ ਹੈ। ਉਹ ਮਨੁੱਖ ਆਪਣੀ ਜ਼ਿੰਦਗੀ ਵਿੱਚ ਤਾਂ ਵਧੀਆ ਕਰਦਾ ਹੀ ਹੈ, ਉਹ ਦੂਜਿਆਂ ਲਈ ਵੀ ਪ੍ਰੇਰਣਾ ਬਣਦਾ ਹੈ ਅਤੇ ਅਜਿਹਾ ਮਨੁੱਖ ਦੂਜਿਆਂ ਦੀ ਤਰੱਕੀ ਵਿੱਚ ਮਦਦ ਕਰਦਾ ਵੀ ਵੇਖਿਆ ਜਾਂਦਾ ਹੈ। ਕਦਰਾਂ ਕੀਮਤਾਂ ਵਾਲਾ ਮਨੁੱਖ ਆਤਮ ਵਿਸ਼ਵਾਸ ਨਾਲ ਭਰਪੂਰ ਹੁੰਦਾ ਹੈ ਅਤੇ ਏਕਤਾ ਅਤੇ ਇਕੱਠਿਆਂ ਕੰਮ ਕਰਨ 'ਤੇ ਮਹੱਤਵ ਨੂੰ ਸਮਝਦਾ ਹੈ। ਉਹ ਛੇਤੀ ਗੁੱਸੇ 'ਚ ਨਹੀਂ ਆਉਂਦੇ ਅਤੇ ਕਿਸੇ ਨੂੰ ਖਿਮਾ ਕਰਨ ਦਾ ਗੁਣ ਰੱਖਦਾ ਹੈ। ਨਿਸ਼ਚਿਤ ਤੌਰ 'ਤੇ ਅਜਿਹਾ ਮਨੁੱਖ
ਇਸੇ ਸਮਾਜ

0: ਲਈ ਇੱਕ ਸੰਪਤੀ ਹੈ। ਇਸ ਤਰ੍ਹਾਂ ਦੇ ਮਨੁੱਖ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਇੱਕ ਸਿਹਤਮੰਦ ਵਾਤਾਵਰਣ ਬਣਾਉਣ ਲਈ ਅਜਿਹੇ ਮਨੁੱਖਾਂ ਦੀ ਹੀ ਲੋੜ ਹੈ ਜਿਹੜੇ ਜ਼ਿੰਮੇਦਾਰੀ ਨਾਲ ਆਪਣਾ ਕੰਮ ਕਰਦੇ ਨੇ, ਇੱਕਜੁੱਟ ਹੋ ਕੇ ਰਹਿੰਦੇ ਨੇ, ਸਹੀ ਰਾਹ 'ਤੇ ਤੁਰਦੇ ਨੇ ਅਤੇ ਮਜ਼ਬੂਤ ਸੰਕਲਪ ਨਾਲ ਆਪਣੇ ਕੰਮਾਂ ਨੂੰ ਅੰਜਾਮ ਦਿੰਦੇ ਨੇ। ਗੁਰਬਾਣੀ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਰਗੇ ਵਿਸ਼ੇ ਵਿਕਾਰਾਂ ਤੋਂ ਦੂਰ ਰਹਿਣ, ਧਰਮ ਦੀ ਕਿਰਤ ਕਰਨ ਅਤੇ ਵੰਡ ਕੇ ਛਕਣ ਦੀ ਸਿੱਖਿਆ ਦਿੰਦੀ ਹੈ। ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਦਾ ਸੰਬੰਧ ਵੀ ਇਸੇ ਤਰ੍ਹਾਂ ਹੀ ਸਿੱਖਿਆ ਨਾਲ ਹੈ। ਇਹ ਮਨੁੱਖੀ ਸਮਾਜ ਦੀਆਂ ਉਹ ਕੀਮਤਾਂ ਹਨ ਜੋ ਪਰਿਵਾਰ ਅਤੇ ਸਮਾਜ ਵਿੱਚ ਮਿਲਵਰਤਨ ਅਤੇ ਭਾਈਚਾਰੇ ਨੂੰ ਬਣਾਉਂਦੀਆਂ ਹਨ, ਨਿਮਰ ਹੋਣ ਦਾ ਰਾਹ ਦੱਸਦੀਆਂ ਹਨ। ਇਹਨਾਂ ਕਦਰਾਂ ਕੀਮਤਾਂ 'ਤੇ ਚੱਲਣ ਵਾਲਾ ਮਨੁੱਖ ਦੂਸਰੇ ਦਾ ਹੱਕ ਨਹੀਂ ਖੋਂਦਾ, ਨਾ ਹੀ ਕਿਸੇ ਨਾਲ ਧੱਕਾ ਕਰਦਾ ਹੈ, ਸਗੋਂ ਉਹ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਉਸਦੀ ਮਦਦ ਕਰਦਾ ਹੈ। ਉਸਦੇ ਮਨ 'ਚ ਦੂਜਿਆਂ ਲਈ ਸਾੜਾ, ਵੈਰ ਵਿਰੋਧ ਅਤੇ ਭੇਦਭਾਵ ਨਹੀਂ ਹੁੰਦਾ, ਸਗੋਂ ਉਹ ਤਾਂ ਮਾਨਵਤਾ ਦਾ ਪੁਜਾਰੀ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਅਜਿਹੀਆਂ ਕਦਰਾਂ ਕੀਮਤਾਂ ਅਪਣਾਉਣੀਆਂ ਚਾਹੀਦੀਆਂ ਹਨ। ਕਿਸੇ ਵੀ ਸਮਾਜ ਦੀਆਂ ਕਦਰਾਂ ਕੀਮਤਾਂ ਉੱਥੇ ਦੇ ਸੱਭਿਆਚਾਰ ਵੱਲੋਂ ਨਿਯਤ ਕੀਤੀਆਂ ਜਾਂਦੀਆਂ ਨੇ, ਨਾਲ ਹੀ ਕਦਰਾਂ ਕੀਮਤਾਂ ਮਾਨਸਿਕ ਧਾਰਨਾਵਾਂ ਵੀ ਨੇ, ਕਿਉਂਕਿ ਕਦਰਾਂ ਕੀਮਤਾਂ ਨੂੰ ਨਾ ਤਾਂ ਵੇਖਿਆ ਜਾ ਸਕਦਾ ਹੈ ਅਤੇ ਨਾ ਹੀ ਛੂਹਿਆ ਜਾ ਸਕਦਾ ਹੈ। ਇਹਨੂੰ ਸਿਰਫ ਮਹਿਸੂਸ ਕਰਕੇ ਆਪਣੇ ਵਿਵਹਾਰ ਵਿੱਚ ਲਿਆਇਆ ਜਾ ਸਕਦਾ ਹੈ। ਸਮਾਜਿਕ ਕਦਰਾਂ ਕੀਮਤਾਂ ਕਿਸੇ 'ਤੇ ਥੋਪੀਆਂ ਨਹੀਂ ਜਾਂਦੀਆਂ, ਬਲਕਿ ਮਨੁੱਖ ਆਪ ਇਸ ਨੂੰ ਅੰਗੀਕਾਰ ਕਰ ਲੈਂਦਾ ਹੈ ਅਤੇ ਇਸ ਤਰ੍ਹਾਂ ਉਹ ਉਸਦੀ ਸ਼ਖਸੀਅਤ ਦਾ ਹੀ ਅੰਗ ਬਣ ਜਾਂਦੇ ਨੇ। ਕਈ ਥਾਵਾਂ 'ਤੇ ਕਦਰਾਂ ਕੀਮਤਾਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਨੇ ਜੋ ਵਚਨਬੰਧ ਹੁੰਦੀਆਂ ਨੇ, ਇਸ ਲਈ ਇਹਨਾਂ ਨੂੰ ਬਦਲਣਾ ਔਖਾ ਵੀ ਹੁੰਦਾ ਹੈ। ਹਾਂ, ਸਮਾਜਿਕ ਕਦਰਾਂ ਕੀਮਤਾਂ ਹਾਲਾਤਾਂ 'ਤੇ ਸਮੇਂ ਦੇ ਮੁਤਾਬਿਕ ਬਦਲੀਆਂ ਵੀ ਪੈਂਦੀਆਂ ਨੇ। ਫਿਰ ਇਹ ਵੀ ਵੇਖੋ, ਵੱਖ ਵੱਖ ਸਮਾਜਾਂ ਦੀਆਂ ਵੱਖ ਵੱਖ ਕਦਰਾਂ ਕੀਮਤਾਂ ਨੇ, ਜਿਵੇਂ ਭਾਰਤੀ ਸਮਾਜ ਅਤੇ ਪੱਛਮੀ ਸਮਾਜ ਦੀਆਂ ਕਦਰਾਂ ਕੀਮਤਾਂ 'ਚ ਫਰਕ ਹੈ। ਇਸੇ ਲਈ ਕਦਰਾਂ ਕੀਮਤਾਂ ਕਿਤੇ ਲਿਖਿਤ ਰੂਪ ਵਿੱਚ ਮੌਜੂਦ ਨਹੀਂ ਹਨ, ਬਲਕਿ ਸਮੇਂ ਸਮੇਂ 'ਤੇ ਸਮਾਜ ਸੁਧਾਰਕਾਂ ਨੇ ਸਮਾਜਕ ਵਿਤਕਰੇ ਅਤੇ ਉੱਚੇ ਨੀਵੇਂ ਦਾ ਵਿਰੋਧ ਕਰਕੇ ਸਮਾਜਕ ਕਦਰਾਂ ਕੀਮਤਾਂ ਨੂੰ ਅਪਣਾਉਣ 'ਤੇ ਬਲ ਦਿੱਤਾ। ਜਿਵੇਂ ਸੂਰਦਾਸ ਨੇ ਜਾਤੀ ਪ੍ਰਥਾ ਦਾ ਵਿਰੋਧ ਕਰਦੇ ਹੋਏ ਸਮਾਜਕ ਬਰਾਬਰੀ 'ਤੇ ਜ਼ੋਰ ਦਿੱਤਾ। ਰਾਜਾ ਰਾਮ ਮੋਹਨ ਰਾਏ ਨੂੰ ਸਮਾਜਕ ਕਦਰਾਂ ਕੀਮਤਾਂ ਦਾ ਜਨਕ ਕਿਹਾ ਜਾਂਦਾ ਹੈ। ਇਹਨਾਂ ਨੇ ਬਾਲੜੀ ਵਿਆਹ, ਬਹੁਤੇ ਵਿਆਹ ਆਦਿ ਦਾ ਵਿਰੋਧ ਕਰਕੇ ਔਰਤਾਂ ਦੇ ਹੱਕਾਂ ਦੀ ਗੱਲ ਸਮਾਜਿਕ ਕਦਰਾਂ ਕੀਮਤਾਂ ਦੇ ਰੂਪ ਵਿੱਚ ਕੀਤੀ। ਇਸੇ ਤਰ੍ਹਾਂ ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਸਮਾਜਕ ਕਦਰਾਂ ਕੀਮਤਾਂ ਦੇ ਵਿਕਾਸ ਨਾਲ ਨੌਜਵਾਨਾਂ ਦਾ ਚਰਿੱਤਰ ਨਿਰਮਾਣ ਹੁੰਦਾ ਹੈ। ਉਹਨਾਂ ਨੇ ਆਤਮ ਸੰਜਮ, ਆਤਮ ਗਿਆਨ ਅਤੇ ਆਤਮ ਤਿਆਗ ਨੂੰ ਮੁੱਖ ਰੱਖ ਕੇ ਮਨੁੱਖਤਾ ਦੀ ਵਿਆਖਿਆ ਕੀਤੀ। ਇਹ ਬਹੁਤ ਹੀ ਉੱਚ ਪੱਧਰ ਦੀਆਂ ਕਦਰਾਂ ਕੀਮਤਾਂ ਨੇ। ਉਹਨਾਂ ਦਾ ਅੱਜ ਦੇ ਸਮੇਂ ਵਿੱਚ ਅਪਣਾਇਆ ਜਾਵੇ ਤਾਂ ਇੱਕ ਆਦਰਸ਼ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਚੰਗੀਆਂ ਕਦਰਾਂ ਕੀਮਤਾਂ ਮਨੁੱਖਤਾ ਲਈ ਬਹੁਤ ਜ਼ਰੂਰੀ ਹਨ। ਇਸ ਨਾਲ ਮਨੁੱਖ ਸ਼ਾਂਤੀ ਨਾਲ ਰਹਿ ਸਕਦਾ ਹੈ ਅਤੇ ਚੰਗੀ ਤਰੱਕੀ ਕਰ ਸਕਦਾ ਹੈ। ਕਦਰਾਂ ਕੀਮਤਾਂ ਸਮਾਜ ਵਿੱਚ ਜਿਉਣ ਯੋਗ ਬਣਾਉਂਦੀਆਂ ਹਨ, ਕਿਉਂਕਿ ਸਮਾਜ ਦੀ ਤਰੱਕੀ ਦਾ ਮੁਲਾਂਕਣ ਕਦਰਾਂ ਕੀਮਤਾਂ ਦੇ ਆਧਾਰ 'ਤੇ ਹੀ ਕੀਤਾ ਜਾਂਦਾ ਹੈ।
1: ਹੁਣੇ ਅਸੀਂ ਸੁਣ ਰਹੇ ਸੀ ਇੱਕ ਵਾਰਤਾ ਜਿਸ ਦਾ ਵਿਸ਼ਾ ਸੀ ਸਮਾਜਕ ਕਦਰਾਂ ਕੀਮਤਾਂ, ਤੇ ਵਾਰਤਾਕਾਰ ਸਨ ਅਮਰਜੀਤ ਸਿੰਘ। ਤੇ ਆਓ ਹੁਣ ਸੁਣਦੇ ਹਾਂ ਲੋਕ ਗੀਤ। ਸਭ ਤੋਂ ਪਹਿਲਾਂ ਡੋਲੀ ਗੁਲੇਰੀਆ, ਸਰਲਾ ਕਪੂਰ, ਊਸ਼ਾ ਸੇਠ, ਕਮਲ ਹੰਸਪਾਲ ਦੀ ਆਵਾਜ਼ ਵਿੱਚ ਸੁਣਦੇ ਹਾਂ ਲੋਕ ਗੀਤ ਸੱਸੀ ਪੁੰਨੂ ਦੋ ਜਣੇ।